ਕੁਝ ਪਹਿਚਾਨਾ ਨਹੀਂ ਦੁਨੀਆ ਦੀਵਾਨੀ ਮੇਰੀ ਮੇਰੇ ਵਿੱਚ ਵਿੱਚ ਭਾਗੇ ਕਿਸ ਮਹਿਲ ਦਾ ਮੈਂ ਯਹਾਂ ਠਹਿਰ ਜੋ ਮੇਰੇ ਆਗੇ ਆਨਾ ਨਹੀਂ ਦੇਖੋ ਟੱਕਰਾਨਾ ਨਹੀਂ ਕਿਸੇ ਸੇ ਬਿਹਾਰ ਨਹੀਂ ਹਮ।